0: ਗੱਲ ਕੁਝ ਨੀ ਜੇ ਸੋਚਣਾ ਤੇ ਸੋਚਦਾ ਜੀ ਅੱਜ ਬਰਸ ਪੈ ਕੱਲ ਹੋਣਾ ਬਸ
1: ਓਕੇ ਜੀ ਗਾਣਾ ਚੇਂਜ ਕਰਦੇ ਹਾਂ ਜੀ ਸਾਥ ਸਾਥ ਔਰ 03000113488 ਇਸ ਕੇ ਉਪਰ ਆਪ ਲੋਕ ਕੀ ਕਾਲਸ ਬਹੁਤ ਸਾਰੀ

ਪੜਿਆ ਸਿਗਾਰ ਮੈਂ ਪੜਿਆ ਗਿਟਾਰ ਫੜ ਕੇ ਮੈਂ ਤੇਰੇ ਘਰ ਦੇ ਬਾਹਰ ਬੜੀ ਪੱਛਦੀ ਹੈ ਲੈਣ ਮੁੰਡਿਆਂ ਦੀ ਜਦੋਂ ਲੱਗਦੀ ਤੂੰ ਕਹਿਣ ਪਾਵੀ ਮੁੰਡਿਆਂ ਨੂੰ ਵਹਿਮ ਕੁੜੀ ਲੱਗਦੀ ਹੈ ਮੈਨੂੰ ਬਰਬਾਦੀ ਕੁੜੀ ਚੱਲਦੀ ਹੈ ਲੱਗੇ ਸਾਨੂੰ ਐਸਲੀ ਮਾਮ ਸ਼ੈਲ ਪਾਵੇ ਤੇਰੀ ਫੀਸੀ ਖੁੱਲਦੇ ਨੇ ਬਲੈਕ ਡੋਰਸ ਨਿਕਲੇ ਤੂੰ ਮਾਰ ਫਿਰ ਹਿੱਲਦਾ ਨੀ ਡੈਸ਼ਬੋਰਡ ਚੱਲੇ ਦੀ ਤੂੰ ਚਾਲ ਸਿਆਸੀ ਬੋਤਲਾਂ ਨੂੰ ਕੁੱਟਣਾ ਮੈਂ ਜਨਮ ਦੀ ਪਿਆਸੀ ਜਨਮ ਦੀ

ਪੜਿਆ ਸਿਗਾਰ ਮੈਂ ਪੜਿਆ ਗਿਟਾਰ ਫੜ ਕੇ ਮੈਂ ਤੇਰੇ ਘਰ ਦੇ ਬਾਹਰ ਲੱਗਦੀ ਹੈ ਜਿਵੇਂ ਮਜ਼ਬਾੜੀ ਪੱਜਦੀ ਹੈ ਲੈਣ ਮੁੰਡਿਆਂ ਦੀ ਜਦੋਂ ਲੱਗਦੀ ਤੂੰ ਕਹਿਣ ਪਾਵੀ ਮੁੰਡਿਆਂ ਨੂੰ ਮੈਮ ਕੁੜੀ ਲੱਗਦੀ ਹੈ ਮੈਨੂੰ ਬਰਬਾਦੀ ਕੁੜੀ ਚੱਲਦੀ ਹੈ ਲੱਗੇ ਸਾਨੂੰ ਐਸੀ ਨਾਮ ਸ਼ੈਲ ਪਾਵੇ ਤੇਰੀ ਫੀਸੀ ਖੁੱਲਦੇ ਨੇ ਬਲੈਕ ਡੋਰਸ ਨਿਕਲੇ ਤੂੰ ਮਾਰ ਫਿਰ ਹਿੱਲਦਾ ਨੀ ਡੈਸ਼ਬੋਰਡ ਚੱਲਦੀ ਤੂੰ ਚਾਲ ਸਿਆਸੀ ਬੋਤਲਾਂ ਨੂੰ ਕੁੱਟਣਾ ਮੈਂ ਜਨਮ ਦੀ ਪਿਆਸੀ ਪਾਉਂਦੇ ਮੁੰਡੇ ਸ਼ੋਰ ਆਈ ਕੈਨ ਟੇਕ ਇਟ ਐਨੀ ਮੋਰ ਆਮ ਜਸਟ ਗੈਟਿੰਗ ਸਟਾਰਟਡ ਅੱਗੇ ਪੂਰਾ ਮੇਰਾ ਦੌਰ ਅੱਗੇ ਪੂਰਾ ਮੇਰਾ ਦੌਰ

0: ਤਰਸ ਥੋੜੋ ਤਰਸ ਥੋੜੋ ਤਰਸ ਆਣਿਆ ਸਾੜੀ ਆਣਿਆ ਪਰਸ
1: ਲੋਕਾਂ ਚਲਦ ਵੱਠੀ ਅੱਜ ਨੱਟ ਮੌਕਾ ਚਲਦ ਵੱਠੀ ਅੱਜ ਨੱਟ
0: ਥੋੜੋ ਤਰਸ ਥੋੜੋ ਤਰਸ
1: ਲੋਕਾਂ ਚਲਦ ਵੱਠੀ ਅੱਜ ਨੱਟ
0: ਆਣਿਆ ਨਰਸ
1: ਲੋਕਾਂ ਚਲਦ ਵੱਠੀ ਅੱਜ ਨੱਟ
0: ਤਰਸ ਆਣਿਆ ਨਰਸ

0: ਜੀ ਜਨਾਬ, ਕਾਲ ਬਟਨ ਹਾਲਾਂ ਦਾ ਅਸੀਂ ਕਰੋਗੇ ਦਿਸਣਾ ਸੀ ਕਾਲ ਤੇ ਕੇਰ ਆ ਹੈ। ਹੈਲੋ, ਅਸਲਾਮ ਅਲੈਕੁਮ ਜੀ। ਕੇਰ ਸਾਹਿਬ ਐਂ ਕਿੱਥਾਂ ਖਾਂ? ਲਾੜਕਾਣੇ ਜੀ, ਮੌਸਮ ਕੀ ਆ ਸਾਈਂ? ਹੀਅਰ ਬਿਹਤਰ ਆਹੇ ਮੌਸਮ। ਅੱਛਾ, ਅਵਾਂ ਸਕਨ ਬਿ ਕੇਰ ਪੇ ਬੁਦੇ?
1: ਮੌਜਾ ਬਾਹਰ ਅਬਦੁਲ ਗਨੀ ਮੁਹੰਮਦ ਅਲੀ
0: जी जी अच्छा साईं चवंदा आहिनि त ॻाइण ऐं रुअण हर कंहिंखे अचे थो। तव्हांखे भला ॻाइण अचे थो थोरो घणो? पोइ थोरो वाह वाह थी वञे। जी जी ॿुधायो।
1: ਤੁਹਾਡੀ ਯਾਦ ਸਮੂਹ ਦੀ ਬਾਸ ਤੁਹਾਡੀ।

ਉਠ ਜਪਿਓ ਥਰਖਾ ਮਾਮਾ ਸਦੀਕ ਪਾੜੋ ਰੋਸ਼ਨ ਅਲੀ ਪਾੜੋ ਤਾਲਕਿ ਰਸਰੇ ਆਣ ਪ੍ਰਵਾਮ ਡਾਡੋ ਲਾਜਵਾਬ ਹੈ ਵੱਡੀ ਮਿਹਰਬਾਨੀ ਉਜਤ ਲਗਾ ਰਹੀ ਹੈ ਸੁਲਤਾਨ ਲਗਾ ਰਹੀ ਅਬਦੁਲ ਹਕੀਮ ਲਗਾ ਰਹੀ ਹੈ ਨੰਡੋ ਸੱਦਾਮ ਹੁਸੈਨ ਲਗਾ ਰਹੀ ਤਾਂ ਜੋ ਮੈਸੇਜ ਪਹੁੰਚੋ ਹੈ ਤਾਂ ਜਾ ਬਲਕ ਥੋੜਾ ਗੋਟ ਸੋਰਾਬ ਖਾਨ ਨਿਜ਼ਾਮਾਨੀ ਕਾ ਮੁਹੱਬਤੀ ਮੰਗਣ ਨਿਜ਼ਾਮਾਨੀ ਤਾਂ ਲਾਜਵਾਬ ਪ੍ਰੋਗਰਾਮ ਆਏ ਮੋਹਬਤੀ ਮੰਗਣ ਵੱਡੀ ਮਿਹਰਬਾਨੀ ਤਾਂਜੋ ਸਮਾਤੂ ਲਾਜਵਾਬ ਆਹਿਨਿ ਬਸ਼ੀਰਾਬਾਦ ਮੋਰੀ ਖਾਂ ਫੈਸਲ ਅਹਮਦਾਨੀ ਸਾਹਿਬ ਜੋ ਵਰੀ ਮੈਸੇਜ ਪਹੁੰਤੋ ਆਹੇ ਤਾਂ ਲਿਖਿਓ ਐਂਡ ਯੂਨਸ ਅਹਮਦਾਨੀ ਅਦਾ ਪਲੀਜ਼ ਬਿਲੇ ਅਲਾਹ ਡਿਨੋ ਜੁਣੇ ਜੋ ਸਈਦ ਅਲੀ ਛਲਗਰੀ ਸਾਹਿਬ ਤਾਂਜੋ ਮੁਹਬਤ ਤਾਂਜਾ